ਆਗਾਸਾ ਮੁਹੱਲਾ ਪਹਿਲਾ ਸਿਆਮ ਹਰ ਕੇ ਗੁਰੂ ਕੇ ਉਪਦੇਸ਼ ਗੁਰਗੁਰੇ ਤੋਂ ਵੀ ਸਨੇਕ ਬਾਬਾ ਜੈ ਹਰ ਕਰਕੇ ਕੀ ਹੋਈ ਸੋ ਕਰਾਈ ਸੋ ਰਾਲ ਨਿਸ਼ਾ ਚਸਿਆ ਕਰੀਆਂ ਪੈਰਾਂ ਕੀਤੀ ਵਾਰੀ ਮਾਂ ਹੋਆ ਸੂਜੇ ਕੁਰ ਤਨੇਕ ਨਾਨਕ ਕਰਕੇ ਕੀਤੀ ਤੂੰ ਸਰਾਸਨਾ ਸ੍ਰੀ ਮੁਹੱਲਾ ਪਹਿਲਾ ਗਗਨਮਈ ਥਾਲ ਰਵ ਚੰਦੀ ਪਕਵਾਨ ਤਾਰ ਕਮੰਡਲ ਜੰਤ ਮੋਤੀ ਤੂੰ ਮਲਾਨ ਲੋ ਪਵਨ ਕਵਰੋ ਕਰੇ ਸਗੋ ਮਨ ਰਾਜ ਬੁਲੰਤੀ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਹੁਆ।

ਸਾਖਤ ਹਰ ਸਾਧਨ ਜਾਣਿਆ ਤਿੰਨੇ ਅੰਤਰ ਹੋਂ ਮੈਂ ਕੰਡਾ ਹੈ ਜਿਉਂ ਜਿਉਂ ਚੱਲੈ ਚੁਬੈ ਦੁੱਖ ਪਾਵੈ ਜਮਕਾਲ ਸਹ ਸਰ ਡੰਡਾ ਹੈ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਾਉ, ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੀ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰ ਕਰਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ।

ਵਾਹਿਗੁਰੂ। ਇਹ ਨਮਾਣਿਆਂ ਦੇ ਮਾਣ, ਸਤਿਗੁਰ ਨੀਤਾਣਿਆਂ ਦੇ ਤਾਣ, ਸਤਿਗੁਰ ਨੇ ਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ। ਸਤਿਗੁਰ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਆਪਣੇ ਤਖ਼ਤ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਦਾਰੇ ਦੇ ਕੇ ਨਿਹਾਲ ਕੀਤਾ ਹੈ ਜੀ। ਇਸ ਵਕਤ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸਰੂਪ ਦੀ ਸੇਵਾ ਹੋਈ ਹੈ, ਗੁਰਬਾਣੀ ਦੇ ਪਾਠ ਹੋਏ ਹਨ। ਗੁਰਬਾਣੀ ਦੇ ਪਾਠ ਕਰਦਿਆਂ, ਸੇਵਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਬੱਚੇ ਸਮਝ ਕੇ ਮੁਆਫ਼ ਕਰਨਾ। ਅੱਗੇ ਤੋਂ ਸੇਵਾ ਕਰਨ ਦੀ, ਗੁਰਬਾਣੀ ਪੜ੍ਹਨ ਦੀ ਸਮਤ ਬਖਸ਼ਿਸ਼ ਕਰਨੀ। ਆਪ ਆਪਣੇ ਸੁਖ ਆਸਣ ਤੇ ਬਿਰਾਜਮਾਨ ਹੋਵੋ। ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦਦਾਰੇ ਦੇ ਕੇ ਨਿਹਾਲ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਸਾਕਸ਼ਾਤ ਸਿਮਰਤ ਬਖਿਆਨ
1: ਸਗਲ
0: ਤਿਆਗ ਮਨ ਮੱਦੇ ਫਿਰਿਆ ਪੁੰਨ ਦਾਨ ਹੋ ਮੈਂ ਬਹੁ ਰਤਨਾ ਵਰਤ ਨੇਮ ਕਰੇ ਬਹੁ ਪਾਤੀ ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ ਮਹਾ ਉਦਾਸ ਪੀਸਰ ਜੀਵੇ ਕਣਕ ਅਸੁਰ ਹੈ ਵਰ ਭੂਮ ਦਾਨ ਜੈਨ ਮਹਾਰਜ ਸੰਜਮਿਅਤ ਸਾਧਨ ਕਾਬੀ ਹੋਮੇ ਮੈਲ ਨਾ ਜਾਵੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਗਰਵ ਗੁਮਾਨ ਮਨ ਤੇ ਹੁਟੈ ਮਨ ਕੀ ਮੈਲ ਨ ਤੰਤੇ ਜਾਤ ਮਨ ਤੇ ਕਬੂ ਨ ਬਿਖਿਆ ਕਰੈ ਸੁਧ ਕਹਾ ਹੋਏ ਕਾਚੀ ਪੀਤ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਅਨੇਕ ਜਤਨ ਕਰ ਤ੍ਰਿਸ਼ਨ ਤ੍ਰਾਪੈ ਕੋਟ ਬਾਦਰ ਗਏ ਨਹੀਂ ਸਿਜੈ ਮੋਏ ਪਿਆਪੈ ਮਾਇਆ ਜਾਲ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਨਾਨਕ ਬੋਲੇ ਸਹਿ ਸੁਪਾਏ ਸਾਜਨਾ ਕੀ ਸੇਵਾ ਲਾਗੈ ਹਰ ਹਰ ਨਾਮ ਹਿਰਦੇ ਸਦ ਗਾਵੈ ਸਾਧ ਸੰਗੇ ਹੋ ਮੈਂ ਸ਼ੋਰ ਸਾਧ ਜਨਾ ਕੀ ਸਰਣੀ ਪਰੈ ਨਾਨਕ ਤਾਂ ਕੈ ਬਲ ਬਲ ਜਾਸਾ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਸੋ ਗਣੀਏ ਸਭ ਤੇ ਉੱਚਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਦੇਖਿਆ ਸਗਲ ਸ੍ਰਿਸ਼ਟ ਸਾਜਨਾ ਨਾਨਕ ਪਾਪ ਪੁੰਨ ਨਹੀਂ ਲੇਪਾ ਮਿਥਾਵੇ ਕੋ ਨਾਉ ਤੇਰਾ ਥਾਉ ਸਗਲ ਕਟਾ ਕੋ ਦੇਵ ਹੋ ਦਾਨ ਸਗਲ ਕਟਾ ਕੇ ਅੰਤਰ ਜਾਮੀ ਆਪਣ ਸੰਗ ਆਪ ਪ੍ਰਭ ਰਾਤੇ ਨਾਨਕ ਅਵਰ ਨ ਜਾਣਸ ਕੋਏ ਹਰ ਕੋ ਨਾਮ ਜਪ ਨਿਰਮਲ ਕਰਮ ਸਾਧ ਸੰਗ ਦੁਰਮਤ ਮਲ ਹਿਰਿਆ ਹਰ ਕਾ ਨਾਮ ਜਪੋ ਜੀ ਸਦਾ
1: ਅਮਰਤ ਬਾਨੀ
0: ਹਰ ਕੋ ਜਸ

0: ਲਣਹਾਰ
1: ਨਾਨਕ ਰਾਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਧ ਛੋੜ ਝੂਠ ਸੰਗ ਮਚੈ
0: ਸੁਣਨਾ ਸੋ ਅਸਕਰ ਮਾਨੈ
1: ਜੋ ਵੰਸੋ ਦੂਰ ਪਰਾਨੈ
0: ਜੋੜ ਜੈ ਤਿਸਕਾ ਸ਼ਰਮ ਕਰੇ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪੋ ਤਾਰੇ ਧੋਏ
1: ਗਰਤਬ ਪ੍ਰੀਤ ਪਸੰਦ ਸੰਗ ਹੋਏ
0: ਅੰਨ ਕੂਪ ਮੈਂ ਪਤਿਤ ਪਕਰਾਲ
1: ਨਾਨਕ ਕਰ ਲਿਓ ਪ੍ਰਭ ਦਿਆਲ
0: ਸੁਖੀ ਮਾਨਸ ਜਾਤ
1: ਲੋਕ ਵਿਚਾਰਾ ਕਰੇ

0: ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮਨ ਤੇ ਬਿਨਸਾ ਸਗਲਾ ਭਰਮ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ
1: ਭਗਵਤੀ ਕੀ ਮਤ ਉਤਮ ਹੋਵੇ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨੇ ਅਰਪੈ ਬਿਸਰਮ ਪ੍ਰੀਤ
0: ਅਕੇ ਚੈਨ ਹਿਰਦੇ ਬਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪਰ ਬੋਧੈ
1: ਰਾਮ ਨਾਮ ਨਾ ਤਮ ਮੈਂ ਸੁਧੈ
0: ਰਾਮ ਨਾਮ ਸਾਰਸ ਪੀਵੈ
1: ਉਸ ਪੰਡਿਤ ਦੇਸ ਜਗ ਜੀਵੈ
0: ਕੀ ਕਥਾ ਹਿਰਦੇ ਬਸਾਵੈ
1: ਸੋ ਪੰਡਿਤ ਫਿਰ ਜੋ ਨ ਆਵੈ
0: ਵੇਦ ਪ੍ਰਾਣ ਸਿਮਰਤ ਬੁਝੈ ਮੂਲ
1: ਸੁਖਮ ਮੈਂ ਜਾਣੈ ਅਸਤੂਲ
0: ਚੋਵਾ ਨਾ ਕੋ ਦੇ ਉਪਦੇਸ਼
1: ਨਾਨਕ ਇਸ ਪੰਡਿਤ ਕੋ ਸਦਾ ਦੇਸ਼
0: ਬੀਜ ਮੰਤਰ ਸਭ ਕੋ ਗਿਆਨ
1: ਚੋਵਾ ਨਾਮ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾਧ ਸੰਗ ਪਾਵੇ ਜਨ ਕੋਏ
0: ਕਰ ਕਿਰਪਾ ਅੰਤ ਉਤਾਰੈ
1: ਬਸ ਪ੍ਰੇਮ ਮੁਗਤ ਪਾਤਰ ਕੋ ਉਤਾਰੈ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੇ ਨ ਪਾਈਏ ਧਰਮ
1: ਨਾਨਕ ਦੇ ਮਿਲੇ ਜਿਸ ਕਿਆ ਕਰ ਕਰਮ
0: ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸਕਾ ਨਾਮ ਸਤਿਨਾਮ ਦਾਸ
0: ਸਾਧਮ ਰਾਮ ਦਿਸ ਨਦਰੀ ਆਇਆ
1: ਦਾਸ ਸੰਤਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਾ ਜੈ ਪਰਵਾਨ
0: ਆਪਣੇ

0: ਸਾਹਿਬ ਪੁਜਾਰੀ
1: ਕਈ
0: ਕੋਟ ਪੈ ਤੀਰਥ ਵਾਸੀ
1: ਕਈ
0: ਕੋਟ ਵੇਦ ਕੇ ਸਰੋਤੇ
1: ਕਈ
0: ਕੋਟ ਆਤਮ ਧਿਆਨ ਧਾਰੇ
1: ਕਈ ਕੋਟ ਕਬ ਕਾਮ ਵਿਚਾਰੇ
0: ਕਈ ਕੋਟ ਨਵਤਨ ਨਾਮ ਧਿਆਵੇ
1: ਨਾਨਕ ਕਰਤੇ ਕਾਮ ਤਨ ਪਾਵੇ
0: ਕਈ ਕੋਟ ਪੈ ਅਭਿਮਾਨੀ
1: ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਅਭਿਗਾਤਮ ਨਿਕੋਰ
0: ਕਈ ਕੋਟ ਪਰ ਦਰਬ ਕੋ ਹਿਰੇ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸ਼ਰਮ ਮਾਹੇ
1: ਕਈ ਕੋਟ ਪਰ ਦੇਸ ਪਰਮਾਹੇ
0: ਜਿਤ ਜਿਤ ਲਾਵਤ ਤਿਤ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਪਾਏ
1: ਕਈ ਕੋਟ ਪਾਥਰ ਦੇਖਣੇ ਬਜਾਏ
0: ਕਈ ਕੋਟ ਪਵਨ ਪਾਣੀ ਬੈਸੰਤਰ
1: ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸੀ ਸੂਰ ਨਖੇਤਰ
1: ਕਈ ਕੋਟ ਦੇਵ ਦਾਨਵ ਇੰਦਰ ਸੇ ਛਤਰ
0: ਸਰ ਸਮਗਰੀ ਆਪੇ ਸੁਤਾਰ
1: ਨਾਨਕ ਜਿਸ ਪਾਵੇ ਤਿਸ ਨਿਸਾਰੇ
0: ਕਈ ਕੋਟ ਰਾਜ ਤਮ ਸਾਤਕ
1: ਕਈ ਕੋਟ ਦੇਵ ਪ੍ਰਾਣ ਸਿਮਰ

0: ਕੋਈ ਕੋਰ ਜਿੱਥਿਆ ਕਿੰਨੇ ਪਿਸਾਚ
1: ਕੋਈ ਕੋਰ ਪੁੱਤੇ ਸੁਕਰ ਮਿਰਗਾਚ
0: ਸੰਤੇ ਨੇਰਾ ਸਭੂ ਤੇ ਦੂਰ
1: ਨਾਨਕ ਆਪ ਪਤਰੇ ਪਰ ਪੂਰ
0: ਕੋਈ ਕੋਟ ਪਤਾਲ ਕੇ ਵਾਸੀ
1: ਕੋਈ ਕੋਟ ਨਰ ਸੁਰਗ ਨਿਵਾਸੀ
0: ਕੋਈ ਕੋਟ ਜਨਮੇ ਜੀਵੇ ਮਰੇ
1: ਕੋਈ ਕੋਟ ਬੋਜੋ ਨੀ ਫਿਰੇ
0: ਕੋਈ ਕੋਟ ਬੈਰਥੀ ਖਾਹੇ
1: ਕੋਈ ਕੋਟ ਕਾਲੇ ਤਕ ਪਾਹੇ
0: ਕੋਈ ਕੋਟ ਧੀਏ ਤਨਵੰਤ
1: ਕੋਈ ਕੋਟ ਮਾਇਆ ਮੈਂ ਚਿੰਤ
0: ਜੈ ਪਾਣ ਤੇ ਰਾਖੇ
1: ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕੋਈ ਕੋਟ ਪੈ ਬੈਰਾਗੀ
1: ਰਾਮ ਨਾਮ ਸੰਤਨ ਦੇਵ ਲਾਗੀ
0: ਕੋਈ ਕੋਟ ਪ੍ਰਭ ਕੋ ਜਾਣਤੇ
1: ਆਤਮ ਮੈਂ ਪਰ ਬ੍ਰਹਮ ਜਾਣਤੇ
0: ਕੋਈ ਕੋਟ ਦਰਸ਼ਨ ਪ੍ਰਾਪਿਆਸ
1: ਜਿਨਕੋ ਮਿਲਿਓ ਪ੍ਰਭ ਅਵਿਨਾਸ
0: ਕਈ ਕੋਟ ਮੰਗੇ ਸਤਸੰਗ
1: ਪਰ ਬ੍ਰਹਮ ਤੇ ਲਾਗਾ ਰੰਗ
0: ਜਿਨਕੋ ਹੋਏ ਆਪ ਸਭ ਪ੍ਰਸੰਨ
1: ਨਾਨਕ ਤੇਜਨ ਸਦਾ ਤਨ ਤਨ
0: ਕਈ ਕੋਟ ਕਾਣੀ ਅਰਖੰਡ
1: ਕਈ ਕੋਟ ਅਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ
1: ਕਈ ਜਗਤ ਕੀ ਨੋ ਵਿਸਾਰ
0: ਕਈ ਬਾਰ ਪਸਰੂਪਾ ਸਾਰ
1: ਸਦਾ ਸਦਾ ਏਕ ਸੰਸਾਰ
0: ਕਈ ਕੋਟ ਕੀ ਨਿਭਾਤ
1: ਰੱਬ ਤੇ ਹੋਏ ਬ੍ਰਹਮ

ਕੋਟੀ ਗੰਢਣ ਹਾਰ ਗੋਪਾਲ ਭਗਤ ਕੀ ਚਿੰਤਾ ਜਿਸ ਮਨ ਮਾਹੀ ਰੇ ਮਨ ਮੇਰੇ ਸਦਾ ਹਰ ਜਾਪ ਆਪਣ ਕੀਆ ਕਛੁ ਨ ਹੋਏ ਇਸ ਦਿਨ ਨਾਹੀ ਤੇਰੇ ਕਿਛ ਕਾਮ ਰੂਪਵੰਤ ਹੋਏ ਨਾਹੀ ਮੋਹੇ ਧਰਵੰਤਾ ਹੋਏ ਕਿਆ ਕੋ ਗਰਬੇ ਅਤ ਸੂਰਾ ਜੇ ਕੋ ਕਹਾਵੇ ਜੇ ਕੋ ਹੋਏ ਬਹਿ ਦਾ ਤਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਜੋ ਮੰਦਰ ਕੋ ਥਾਮੇ ਥੰਮਣ ਜੋ ਪਾਖਾਣ ਨਾਭ ਚੜ ਤਰੇ ਜੋ ਅੰਧਕਾਰ ਦੀਪ ਪ੍ਰਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੇ ਜਨ ਸੰਤਨ ਕੀ ਬਾਦਸ਼ੋ ਧੂਰ ਮਨ ਮੂਰਖ ਕਾਹੇ ਦਿਲ ਲਾਈਏ ਦੁਖ ਸੁਖ ਪ੍ਰਭ ਦੇ ਮਨਹਾਰ ਜੋ ਕਛ ਕਰੇ ਸੋਈ ਸੁਖ ਮਾਨ ਕੌਣ ਬਸਤਾਈ ਤੇਰੇ ਸੰਗ ਰਾਮ ਨਾਮ ਜਪ ਹਿਰਦੇ ਮਾਹੇ ਇਸ ਵਖਰ ਕੋ ਲੈਣ ਤੂੰ ਆਇਆ ਅੱਜ ਮਾਨ ਲਿਹੋ ਮਨ ਮੋਲ ਨਾਦ ਕੇਵ ਸੰਤੇ ਸੰਗ ਚਾਲ ਧਨ ਧਨ ਕਹੇ ਸਭ ਕੋਏ ਇਹੋ ਵਪਾਰ ਵਿਰਲਾ ਵਪਾਰੇ ਚਰਨ ਸਾਧ ਕੇ ਧੋਇ ਧੋਇ ਪੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਸੇਵਾ ਵਟ ਭਾਗੀ ਪਾਈਏ ਅਨਕ ਬਿਘਨ ਤੇ ਸਾਧੂ ਰਾਖੇ ਓਟ ਗਹੀ ਸੰਤੇ ਦਰ ਆਇਆ ਨਿਰਤਕ ਓ ਜੀਵਾ ਲਣਹਾਰ ਸਰਬਨਦਾਨ ਜਾ ਕੀ ਦ੍ਰਿਸ਼ਟੀ ਮਾਹੇ ਸਭ ਕਿਸ ਤਿਸਕਾ ਉਹ ਕਰਨੇ ਯੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਭਗਤ ਭਗਤ ਸੁਣੀਏ ਤੇ ਹੋ ਲੋਏ ਸੱਚ ਕਰਨੀ ਸੱਚਤਾ ਕੀ ਰਹਿਤ ਸਾਜੀ ਦੇ ਸੱਚਾ ਆਕਾਰ ਸੱਚ ਕਰ ਜਾ।

0: ਬਨਾਸੀ ਭਰਾ ਮਨ ਮੇਰਾ
1: ਮਨ ਪਿਤੇ
0: ਪਰੇ ਨਹੀਂ ਕਿਸ ਕੋਏ
1: ਆਪੇ
0: ਬੀਨਾ ਆਪੇ ਦਾਨਾ
1: ਗੰਭੀਰ
0: ਪਰਮੇਸ਼ਰ ਗੋਬਿੰਦ
1: ਕਿਰਪਾ ਨਿਧਾਨ ਦਿਆਲ ਬਖਸ਼ਣ ਦੇ।

0: ਬਿਦ ਕੀ ਨੋ ਵਿਸਤਾਰ
1: ਨਾਨਾ
0: ਚਲਿਤ ਕਰੇ ਖਨ ਮਾਹੇ ਨਾਨਾ ਬਿਦ ਕਰ ਬਨਤ ਬਨਾਈ ਸਭ ਕਟ ਤਿਸਕੇ ਸਭ ਤਿਸਕੇ ਠਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਅਗਾਸ ਪਤਾਲ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਹਰ ਕਿਰਪਾ ਜਿਸ ਆਪਣੇ ਨਾਮ ਲਾਏ ਰੂਪ ਸਤ ਜਾਕਾ ਸਤ ਅਸਥਾਨ ਕਰਤੂ ਸਤ ਜਾਕੀ ਬਾਣੀ ਸਤ ਕਰਮ ਜਾਕੀ ਰਚਨਾ ਸਤ ਸਤ ਕਰਨੀ ਨਿਰਮਲ ਨਿਰਮਲੀ ਸਤਨਾਮ ਪ੍ਰਭ ਕਾ ਸੁਖਦਾਈ ਸਤ ਬਚਨ ਸਾਧੂ ਉਪਦੇਸ਼ ਸਤ ਨਿਰਤ ਬੁੱਝੇ ਜੇ ਕੋਏ ਆਪ ਸਤ ਕੀਆ ਸਭ ਸਤ ਜਗਤੀ ਸਰਸੋ ਕਰਨੇ ਹਾਰ ਕਰਤੇ ਕੀ ਮਿਤ ਨ ਜਾਣੇ ਕੀਆ ਬਿਸਮਨ ਬਿਸਮ ਭਏ ਬਿਸਮਾਦ ਸਭ ਕੇ ਰੰਗ ਰਾਜ ਜਨ ਰਹੇ ਹੋਏ ਦਾਤੇ ਤੋਂ ਕੱਟਣਹਾਰ ਜਨ ਕਾ ਸੇਵਕ ਸੋ ਵਡਭਾਗੀ।

0: ਹਾਰ
1: ਰਾਮ ਸਤਸਰ ਧਿਆਉਣ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਵਕਤਾ
1: ਸੁਰਤ ਸਤ ਸਤ ਜੈ ਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਨ ਮਾਨਿਆ
1: ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾਂ ਕੈ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਸਤ ਗਿਆਨ ਤਿਸ ਮਨ ਪ੍ਰਗਟਾਇਆ
0: ਮੈਂ ਨਿਰਭਉ ਹੋਏ ਵਸਾਨਾ
1: ਜੇਸੇ ਉਪਜਿਆ ਤਿਸ ਮਾਏ ਸਮਾਨਾ
0: ਵਸਤ ਮਾਇਲੇ ਵਸਤ ਗੜਾਈ
1: ਡਾਕੋ ਭਿੰਨ ਨ ਕਹਿ ਨਾ ਜਾਈ
0: ਪੂਜੇ ਪੂਜਨ ਹਾਰ ਵਿਵੇਕ
1: ਨਾਰਾਇਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ

0: ਧਿਆਨ ਭਲਿਆ ਨਾ ਜਾਈਐ।
1: ਨਾਨਕ ਐਸਾ ਗੁਰ ਪੜਭਾਗੀ ਪਾਈਐ,
0: ਸਫਲ ਦਰਸ਼ਨ ਪੇਖਤ ਪੁਨੀਤ,
1: ਪਰਸਤ ਜਨਗਤ ਨਿਰਮਲ ਰੀਤ,
0: ਪੇਟਤ ਸੰਗ ਰਾਮ ਗੁਣ ਰਵੇ,
1: ਪਾਰ ਬ੍ਰਹਮ ਕੀ ਦਰਗਹ ਗਵੇ,
0: ਗੁਣ ਕਰ ਬਚਨ ਕਾ ਨਾ ਗਾਨੇ,
1: ਮਨ ਸੰਤੋਖਾ ਤੰਪਤੀ ਆਨੇ,
0: ਪੂਰਾ ਗੁਰ ਅਖਿਓ ਜਾ ਕਾ ਮੰਤਰ,
1: ਅਮਰਾ ਦ੍ਰਿਸ਼ ਪੇਖ ਹੈ ਹੋਏ ਸੰਤ,
0: ਗੁਣ ਬੇਅੰਤ ਕੀਮਤ ਨਹੀਂ ਪਾਏ,
1: ਨਾਨਕ ਜਿਸ ਪਾਵੇ ਤਿਸ ਲਏ ਮਿਲਾਏ,
0: ਏਕ ਉਸਤਤ ਅਨੇਕ,
1: ਸਤ ਪਰ ਪੂਰਨ ਬਵੇਕ,
0: ਬਾਹੂ ਬੋਲ ਨ ਪਹੁੰਚਤ ਪ੍ਰਾਣੀ,
1: ਅਗਮਾ ਗੋਚਰ ਪ੍ਰਭ ਨਿਰਵਾਣੀ,
0: ਨਿਰਾਹਾਰ ਨਿਰਵੈ ਸੁਖਦਾਈ,
1: ਤਾਕੀ ਕੀਮਤ ਕਿਨੇ ਨ ਪਾਈ,
0: ਨਾਨਕ ਭਗਤ ਬੰਧਨ ਨਿਤ ਕਰੈ,
1: ਚਰਨ ਕਮਲ ਹਿਰਦੈ ਸਿਮਰੈ,
0: ਸਦ ਬਲਿਹਾਰੀ ਸਤਿਗੁਰ ਆਪਣੇ,
1: ਨਾਨਕ ਜਿਸ ਪਰ ਸਾਧੈ

0: ਪਰ ਦੀਪਕ ਪਰਗਾਸੇ
1: ਨਾਨਕ ਭਰਮ ਦੁਖ ਤੈ ਤੇ ਨਾਸੇ
0: ਤਪਤ ਮਾਹੇ ਠਾਂਡ ਵਰਤਾਈ
1: ਅੰਧ ਪਿਆ ਦੁਖ ਨਾਟੇ ਪਾਈ
0: ਜਨ ਮਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਹੋ ਚੂਕਾ ਨਿਰਭਉ ਹੋਏ ਵਸੇ
1: ਸਗਲ ਵਿਆਦ ਮਨ ਦੇਖੇ ਨਸੇ
0: ਜਿਸ ਕਾ ਸਾਧਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮੁਰਾਰੀ
0: ਨਿਤ ਪਾਈ ਚੂਕੇ ਪਰਮ ਗਵਨ
1: ਸੁਨ ਨਾਨਕ ਹਰ ਜਸ ਸ਼ਰਵਣ
0: ਨਿਰਗੁਣ ਆਪ ਸਰਗੁਣ ਪੀਓ
1: ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਰਿਤ ਪ੍ਰਭਾਵ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਅਰਵਿੰਦ ਦੂਜਾ ਨਾਹੀ ਕੋਏ।

0: ਏਕ ਸਿਮਰ ਨਾਮ ਆਧਾਰ
1: ਅਵਰ ਉਪਾਸ ਸਮੀਤ ਵਿਸਾਰੋ
0: ਜਨ ਕਮਰ ਰਿਧ ਮੈਂ ਔਰ ਤਾਰੋ
1: ਕਰਨ ਕਾਰਨ ਸੋ ਪ੍ਰਭ ਸਮਰਥ
0: ਜਿਨ ਕਰ ਕਹੋ ਨਾਮ ਹਰ ਬਤ
1: ਤਨ ਸੰਚੋ ਹੋ ਵੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੇ
0: ਸਰਬ ਰੋਗ ਨਾਨਕ ਮਿਟ ਜਾਹੇ
1: ਜਿਨ ਤਨ ਕੋ ਚਾਰ ਕੁੰਡ ਉਠਤਾਵੇ
0: ਸੋ ਤਨ ਹਰ ਸੇਵਾ ਤੇ ਪਾਵੇ
1: ਜਿਸ ਸੁਖ ਕੋ ਨਿਤ ਬਾਛੇ ਮੀਤ
0: ਸੋ ਸੁਖ ਸਾਧੂ ਸੰਗ ਪਰੀਤ
1: ਸੋ ਭਾ ਕੋ ਕਰ ਪਲਿ ਕਰਨੀ
0: ਸਾ ਸੋ ਭਾ ਭਜ ਹਰ ਕੀ ਸਰਣੀ
1: ਅਨਿਕ ਉਪਾਵੀ ਰੋਗ ਨ ਜਾਏ
0: ਰੋਗ ਮਿਟੇ ਹਰਿ ਅਵਖਦ ਲਾਏ।

0: ਜਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨੇ ਆਪ ਬੁਝਾਏ
0: ਸਰਬ ਪੂਤ ਆਪ ਵਰਤਾਰਾ
1: ਸਰਬ ਨੈਣ ਆਪੇਖਣ ਹਾਰਾ
0: ਸਗਤ ਸਮਗਰੀ ਚਾਕਾ ਤਨਾ
1: ਆਪਣ ਜਸ ਆਪ ਹੀ ਸੁਣਾ
0: ਆਵਨ ਚਾ ਨਿਖੇਲ ਬਨਾਇਆ
1: ਆਗਿਆਕਾਰੀ ਕੀਨੀ ਮਾਇਆ
0: ਸਬਕੇ ਮਤ ਅਲਪ ਤੋ ਰਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦੇ ਹੋਇਆ 40 ਦਿਨ ਲਈ ਪਾਠ ਸ਼ੁਰੂ ਹੋ ਰਹੇ ਨੇ ਸੁਖਮਣੀ ਸਾਹਿਬ ਦੇ। ਸੈਟਰਡੇ ਸੰਡੇ ਟਾਈਮ ਜਿਹੜਾ ਉਹ ਸਵੇਰ ਦਾ ਹੋਇਆ ਕਰੇਗਾ ਤੇ ਬਾਕੀ ਦਿਨ ਉਹੀ 5 ਵਜੇ ਹੋਏਗਾ। ਸੋ ਸਾਰੀ ਸਤਸੰਗਤ ਨੂੰ ਬੇਨਤੀ ਆ ਕਿ ਪਲੀਜ਼ ਇਸ ਆਪਾਂ ਰੋਜ਼ ਆ ਕੇ ਪਾਠ ਕਰਕੇ ਆਪਾਂ ਲਾਹਾ ਲਈਏ ਆਪਣੇ ਜੀਵਨ ਨੂੰ, ਠੀਕ ਹੈ। ਤੇ ਕੱਲ ਸਵੇਰੇ 7 ਜਾਂ 7:30 ਵਜੇ ਪਾਠ ਸ਼ੁਰੂ ਹੋਏਗਾ ਜੀ। ਸੁਖਮਣੀ ਸਾਹਿਬ ਦੇ ਗਰੁੱਪ ਵਿੱਚ ਸਾਰੀਆਂ ਸੰਗਤਾਂ ਹੈਗੀਆਂ, ਉਹਦੇ ਵਿੱਚ ਇਹ ਟਾਈਮ ਪਾ ਦਿੱਤਾ ਜਾਏਗਾ। ਤੇ ਕੱਲ ਤੋਂ ਜਿਹੜੇ ਆ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਵਸ ਨੂੰ ਮੁੱਖ ਰੱਖਦੇ ਹਾਂ, 40 ਦਿਨ ਲਈ ਪਾਠ ਸੁਖਮਣੀ ਸਾਹਿਬ ਦੇ ਸ਼ੁਰੂ ਹੋਣ ਜਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਈ ਸਾਵ ਜਤ ਸਭ ਤਵ ਸਭ ਜਗੇ ਆਈਆਂ ਸਿੱਧਾਂ ਪੁਰਖਾਂ ਕਿਉਂ ਵੱਡੇ ਆਈਆਂ ਤੁਧ ਬਿਨ ਸਿੱਧੀ ਗਿਰੈ ਨਾ ਬਾਈਆਂ ਘਰ ਮਿਲੈ ਨਾਹੀਂ ਠਾਕਰ ਹਾਈਆਂ।

ਸਾਹਿਬ ਦੋ ਸਤਿਗੁਰ ਜਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਦਿਨ ਅਰਜਨ ਸਤਿਗੁਰ ਸੰਗਤ ਪਾਈ ਤੈਨ ਤੌਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤਨਾ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਜਰੀ ਮਹੱਲਾ ਪੰਜਵਾਈ।

ਤੇਹੀ ਬਰਨਤ ਭੈਣ ਭੈਣ ਦੁਆ ਦਿਆਦੀ ਉਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪ ਅਨੂ ਸਰੂਪਾ ਰੰਕ ਵੈ ਰਾਵ ਕਈ ਬਹੁਪਾ ਅੰਡ ਜੇ ਰਾਜੈ ਦਰਗਿਨੀ ਉਦਬੁਧ ਖਾਣ ਬੌਰ ਰਚਦੀਨੀ ਕਹਾਂ ਭੂਲ ਰਾਜਾ ਹਮ ਬੈਠਾ ਕਹਾਂ ਸਿਮੜ ਵੈ ਸੰਕਰ ਆਖੈਠਾ ਸਿਗਰੇ ਸ੍ਰਿਸ਼ਟ ਦਿਖਾਏ।

ਚਾਰੂ ਗੋਟ ਜਿਤ ਹੈ ਉਠ ਵਤ ਉਤ ਪਾਤਾ ਸਕਲ ਮਲੀਸ਼ ਕਰੂ ਰਣ ਗਹਾਤਾ ਜੇ ਅਜ ਦੋਜ ਦਵ ਸਰਨੇ ਬਾਰੇ ਤਿਨ ਕਹਿ ਦੁੱਟ ਦੁੱਖ ਤੋਂ ਹਵੈ ਮਾਰੇ ਪੁਰਖ ਜਵਨ ਬਗ ਬੜੈ ਤੇ ਆਰੇ ਤਿਨ ਕਹਿ ਦੁਮ ਸੰਕਟ ਸਭ ਟਾਰੇ।

ਪ੍ਰਸਾਦਿ ਆਨੰਦ ਬਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ।

ਇੱਛਾਂ ਸਭ ਬਹੁ ਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਬੜੇ ਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੂ ਪੈ ਆਰੂ, ਸਾਚਾ ਨਾਮ ਮੇਰਾ ਆਧਾਰੂ।

ਸਾਹਿਬ ਜੀ ਕਹਿ ਨਾਨਕ ਤੈ ਸੁਖਮ ਹੋਊਆ ਤੇਤ ਕਾਰ ਅਨਹਦ ਵਾਜੀ। ਅਣਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੀ।

ਵਾਹਿਗੁਰੂ ਸਾਹਿਬ ਜੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ,

ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬੇ ਕਮਾਲ ਦੀ ਨਿੱਘੀ ਗੋਦ ਵਿੱਚ ਸਨਮੁਖ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮ ਦੀ ਸੰਧਿਆ ਦੇ ਸੁੰਦਰ ਦੀਵਾਨ ਸਜੇ ਨੇ। ਸਜੇ ਹੋਏ ਦੀਵਾਨਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਚੌਪਈ ਸਾਹਿਬ ਜੀ ਦਾ ਪਾਠ, ਉਸ ਤੋਂ ਉਪਰੰਤ ਸੋਦਰ ਰਹਿਰਾ ਸਾਹਿਬ ਦੀ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਅਤੇ ਇਸੇ ਤਰ੍ਹਾਂ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਆਪਣੇ ਜਥੇ ਸਮੇਤ ਆਪਣੀ ਰਸਨਾ ਦੁਆਰਾ ਸਾਹਿਬ ਜੀ ਦੀ ਅਲਾਹੀ ਬਾਣੀ, ਅਗੰਮੀ ਬਾਣੀ, ਦੁੱਖ ਭੰਜਨੀ ਬਾਣੀ ਦਾ ਰਸ ਭਿੰਨਾ ਕੀਰਤਨ ਆਪ ਸਿੱਖ ਸੰਗਤਾਂ ਨੂੰ ਸਰਵਣ

ਰੂਪ ਜੁੜ ਕਰਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਕੇ ਆਪਣੇ ਸਮੇਂ ਨੂੰ, ਸਵਾਸਾਂ ਨੂੰ, ਜੀਵਨ ਨੂੰ ਸਫਲ ਕਰਦਿਆਂ ਹੋਇਆਂ ਲਾਹੇ ਪ੍ਰਾਪਤ ਕਰ ਰਹੇ ਹੋ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਸ ਸਥਾਨ 'ਤੇ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਸਤਿਗੁਰਾਂ ਦੀ ਤੁਰਕੀ ਬਾਣੀ ਦੀ ਵਿਚਾਰ ਆਪਾਂ ਸੰਗਤੀ ਰੂਪ ਵਿੱਚ ਹਰ ਰੋਜ਼ ਸਰਵਣ ਕਰਦੇ ਹਾਂ। ਅੱਜ ਦੀ ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਚਿੱਤ ਦੀ ਇਕਾਗਰਤਾ ਦੇ ਲਈ ਸਾਰੇ ਆਪਣੀ ਰਸਨਾ ਨੂੰ ਕਰੋ ਪਵਿੱਤਰ, ਦੇਹੋ ਅਸੀਸਾਂ, ਪ੍ਰੇਮ ਦੇ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 871 ਅੰਗ ਤੇ ਗੋਂਡ ਰਾਗ ਦੇ ਅੰਦਰ ਸ਼੍ਰੋਮਣੀ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸੱਤਵਾਂ ਸ਼ਬਦ ਹੈ। ਭਗਤ ਜੀ ਦੇ ਪਾਸ ਕੋਈ ਸ਼ਾਹੂਕਾਰ ਆ ਕਰਕੇ ਮਾਇਆ ਦੀ ਸਿਫਤ ਕਰਨ ਲੱਗਾ, ਵਡਿਆਈ ਕਰਨ ਲੱਗਾ ਵੀ ਇਹ ਮਾਇਆ ਤੋਂ ਬਗੈਰ ਕੋਈ ਕਾਰਜ ਰਾਸ ਨਹੀਂ ਆਉਂਦਾ। ਸਾਧ ਸੰਗਤ ਜੀ, ਸਾਡੀ ਜ਼ਰੂਰਤ ਹੈ, ਸਾਡੀ ਲੋੜ ਹੈ, ਮਾਇਆ ਤੋਂ ਬਗੈਰ ਸਰਦਾ ਨਹੀਂ ਹੈ। ਸ੍ਰੀ ਸਰਬਲੋਕ ਗ੍ਰੰਥ ਦੇ ਵਿੱਚ ਸਾਹਿਬ ਜੀ ਨੇ ਆਰੰਭਤਾ ਦੇ ਵਿੱਚ ਲਿਖਿਆ ਆ, ਆਦ ਭਵਾਨੀ ਈਸਰੀ ਮਾਇਆ ਜਾ ਕੋ ਨਾਮ, ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਵੀ ਇਹ ਮਾਇਆ ਤੋਂ ਬਗੈਰ ਇੱਕ ਛਿਨ ਜਿੰਨਾ ਵੀ ਸਰਿਆ ਨਹੀਂ ਜਾ ਸਕਦਾ ਹੈ, ਸਰ ਨਹੀਂ ਸਕਦਾ ਹੈਗਾ। ਕੋਈ ਕਾਰਜ ਕਰਨਾ ਹੋਵੇ ਸਾਧਸੰਗ ਜੀ ਜੇਬ ਵਿੱਚ ਮਾਇਆ ਤੇ ਆਪਾਂ ਉਹ ਕਾਰਜ ਆਪਾਂ ਕਰ ਸਕਦੇ ਹਾਂ। ਦੁਨਿਆਵੀ ਤੌਰ 'ਤੇ ਕੋਈ ਚੀਜ਼ ਖਰੀਦਣੀ ਹੈ, ਕੋਈ ਸੌਦਾ ਪੱਤਾ ਲੈਣਾ ਆ, ਕੋਈ ਕਾਰੋਬਾਰ ਕਰਨਾ ਤਾਂ ਮਾਇਆ ਤੋਂ ਬਗੈਰ ਮਹਾਰਾਜ ਕਹਿੰਦੇ ਇੱਕ ਛਿਨ ਬਿਨਾਂ ਨਹੀਂ ਸਰ ਸਕਦਾ। ਅਤੇ ਜਿਹਦੇ ਕੋਲ ਮਾਇਆ ਆ ਨਾ, ਅਤੇ ਉਸੇ ਨੂੰ ਲੋਕਾਂ ਸਲਾਮ ਕਰਦੇ ਨੇ। ਦਸਮ ਪਾਤਸ਼ਾਹ ਨੇ ਲਿਖਿਆ, ਧਨ ਧਨ ਧਨ ਕੋ ਭਾਖੀਐ ਜਾ ਕਾ ਜਗਤ ਗੁਲਾਮ, ਸਭ ਨਿਰਖਤ ਜਾ ਕੋ ਫਿਰੈ ਸਭ ਚੱਲ ਕਰਤ ਸਲਾਮ। ਸਾਰੇ ਜਿਸ ਮਾਇਆ ਨੂੰ ਢੂੰਡਦੇ ਫਿਰਦੇ ਨੇ ਨਾ, ਜਿਹਦੇ ਕੋਲ ਆ ਜਾਂਦੀ ਹੈ ਸਾਰੀ ਦੁਨੀਆ ਕਹਿੰਦੇ ਉਹਨੂੰ ਸਲਾਮਾਂ ਕਰਦੀ ਨੇ, ਸਾਰੇ ਚੁੱਕ ਚੁੱਕ ਕੇ ਉਹਨੂੰ ਨਮਸਕਾਰ ਕਰਦੇ ਨੇ। ਜਿਵੇਂ ਸਾਧ ਸੰਗਤ ਜੀ ਇੱਕ ਕਹਾਵਤ ਆ ਨਾ, ਪਰਸੂ ਪਰਸਾ ਪਰਸ ਰਾਮ, ਇਹ ਮਾਇਆ ਕੇ ਤੀਨ ਨਾਮ। ਕੋਈ ਬੰਦਾ ਬਹੁਤ ਗਰੀਬ ਸੀਗਾ ਅਤੇ ਉਹਨੂੰ ਲੋਕੀ ਸਾਧ ਸੰਗਤ ਜੀ ਪਰਸੂ ਪਰਸੂ ਕਹਿ ਕੇ ਬੁਲਾਇਆ ਕਰਨ। ਜਦੋਂ ਉਹਦੇ ਕੋਲ ਕੋਈ ਧਨ ਆ ਗਿਆ ਨਾ, ਉਸੇ ਬੰਦੇ ਨੂੰ ਫਿਰ ਪਰਸਾ ਕਹਿ ਕਰਕੇ ਬੁਲਾਉਣ ਲੱਗਣਾ। ਅਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਦਿਨ ਐਸਾ ਆਇਆ ਅਤੇ ਬਹੁਤ ਉਹ ਅਮੀਰ ਹੋ ਗਿਆ, ਬੇਅੰਤ ਹੀ ਧਨ ਆ ਗਿਆ। ਅਤੇ ਉਹਨੂੰ ਸਾਧ ਸੰਗਤ ਜੀ ਪਰਸਾ ਰਾਮ ਜੀ ਕਹਿ ਕੇ ਬੁਲਾਇਆ ਕਰਨ। ਜਦੋਂ ਉਹਨੂੰ ਸਾਧ ਸੰਗਤ ਜੀ ਸਤਿਕਾਰ ਨਾਲ ਬੁਲਾਇਆ ਕਰਨ, ਆ ਕੇ ਮੱਥੇ ਟੇਕਿਆ ਕਰਨ, ਅਤੇ ਉਹ ਕਿਹਾ ਕਰੇ ਕੋਈ ਨਾ ਮੈਂ ਤੁਹਾਡਾ ਮੱਥਾ ਅੱਗੇ ਟੇਕ ਦਿਆਂਗਾ, ਤੁਹਾਡੀ ਨਮਸਕਾਰ ਅੱਗੇ ਕਰ ਦਿਆ ਕਰਾਂ। ਅਤੇ ਲੋਕ ਕਹਿਣ ਲੱਗੇ ਵੀ ਤੂੰ ਇਹ ਕਿਹੜੀ ਗੱਲ ਕਹਿੰਦਾ ਵੀ ਤੈਨੂੰ ਸਤਿਕਾਰ ਦੇ ਨਾਲ ਲੋਕ ਮੱਥਾ ਟੇਕਦੇ ਨੇ, ਸਤਿਕਾਰ ਨਾਲ ਤੇਰਾ ਨਾਮ ਲੈਂਦੇ ਨੇ। ਉਹ ਕਹਿੰਦੇ ਮੈਂ ਤਾਂ ਉਹੀ ਪਰਸੂ ਹਾਂ ਜਿਹੜਾ ਪਹਿਲਾਂ ਸੀਗਾ, ਇਹ ਸਲਾਮਾਂ ਜਿਹੜੀਆਂ ਹੋ ਰਹੀਆਂ ਨੇ ਮਾਇਆ ਨੂੰ ਹੋ ਰਹੀਆਂ ਨੇ, ਇਸ ਕਰਕੇ ਮੈਂ ਕਿਹਾ ਵੀ ਜਿਹੜੀ ਸਲਾਮ ਕਰਦੇ ਮੈਂ ਤੁਹਾਡੀ ਅੱਗੇ ਸਲਾਮ ਮਾਇਆ ਨੂੰ ਕਰ ਦੂੰਗਾ, ਵੀ ਤੈਨੂੰ ਚੁੱਕ ਚੁੱਕ ਕੇ ਲੋਕ ਇਹ ਸਲਾਮਾਂ ਕਰਦੇ ਨੇ, ਮੈਂ ਤਾਂ ਉਹੀ ਪਰਸੂ ਹਾਂ ਜਿਹਨੂੰ ਤੁਸੀਂ ਪਹਿਲਾਂ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ, ਇਹ ਤਾਂ ਮਾਇਆ ਦੇ ਸਾਰੇ ਰੰਗ ਹਨ। ਸਾਧ ਸੰਗਤ ਜੀ ਜਿਵੇਂ ਨਾ ਜਿਹੜੀ ਬੇੜੀ ਆ ਉਹ ਪਾਣੀ ਤੋਂ ਬਗੈਰ ਨਹੀਂ ਚੱਲ ਸਕਦੀ, ਬੇੜੀ ਨੂੰ ਚੱਲਣ ਵਾਸਤੇ ਪਾਣੀ ਚਾਹੀਦਾ, ਅਤੇ ਪਾਣੀ ਤੋਂ ਬਗੈਰ ਬੇੜੀ ਡੁੱਬ ਵੀ ਨਹੀਂ ਸਕਦੀ ਹੈਗੀ। ਜੇ ਬੇੜੀ ਡੁੱਬਦੀ ਆ ਤਾਂ ਉਹ ਪਾਣੀ ਦੇ ਵਿੱਚ ਹੀ ਡੁੱਬਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਦੀ ਜ਼ਿੰਦਗੀ ਵੀ ਇੱਕ ਬੇੜੀ ਦੀ ਤਰ੍ਹਾਂ ਆ, ਇਹ ਧਨ ਦੌਲਤ ਪਦਾਰਥ ਕਾਰੋਬਾਰ ਪਰਿਵਾਰ ਤੋਂ ਬਗੈਰ ਚੱਲ ਨਹੀਂ ਸਕਦੀ ਹੈਗੀ। ਅਤੇ ਜੇ ਸਾਧ ਸੰਗਤ ਦੀ ਜ਼ਿੰਦਗੀ ਰੂਪ ਬੇੜੀ ਗਰਕ ਹੁੰਦੀ ਆ ਨਾ, ਤਾਂ ਇਹਦੇ ਵਿੱਚ ਇਹ ਪੈ ਕਰਕੇ ਗਰਕ ਹੁੰਦੀ, ਕਿਸੇ ਨੂੰ ਬਹੁਤਾ ਧਨ ਡੋਬ ਦਿੰਦਾ ਆ, ਕਿਸੇ ਨੂੰ ਪਰਿਵਾਰ ਦਾ ਮੋਹ ਡੋਬ ਦਿੰਦਾ ਆ, ਕਿਸੇ ਨੂੰ ਕਾਰੋਬਾਰ ਸਾਧ ਸੰਗਤ ਜੀ ਫਸਾ ਕਰਕੇ ਸਾਰੀ ਜ਼ਿੰਦਗੀ ਧੰਦਿਆਂ ਦੇ ਵਿੱਚ ਰੁਲਾ ਦਿੰਦਾ। ਇਹ ਜ਼ਿੰਦਗੀ ਜਿਹੜੀ ਆ ਸਾਧ ਸੰਗਤ ਜੀ ਦੁੱਖ ਸੁੱਖ ਤੋਂ ਬਗੈਰ ਚੱਲ ਨਹੀਂ ਸਕਦੀ ਹੈਗੀ। ਇਸ ਕਰਕੇ ਇਹ ਦੁੱਖ ਅਤੇ ਸੁੱਖ ਜਿਹੜੇ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ, ਇਹ ਦੁੱਖ ਸੁੱਖ ਆਉਣੇ ਹੀ ਆ ਜਿੱਦਾਂ ਮਰਜ਼ੀ ਆ। ਕਿਸੇ ਨੂੰ ਸਾਧ ਸੰਗਤ ਜੀ ਵਾਲੇ ਦੁੱਖ ਜਿਹੜੇ ਆ ਉਹਦੀ ਜ਼ਿੰਦਗੀ ਨੂੰ ਡੋਬ ਕੇ ਰੱਖ ਦਿੰਦੇ, ਕਿਸੇ ਨੂੰ ਬਹੁਤ ਸੁੱਖ ਮਿਲ ਜਾਣਾ ਉਹ ਵੀ ਜ਼ਿੰਦਗੀ ਸਾਧ ਸੰਗਤ ਜੀ ਗਰਕ ਕਰਕੇ ਰੱਖ ਦਿੰਦੀ ਹੈ ਸੁੱਖ ਸਹੂਲਤਾਂ ਜਿਹੜੀਆਂ ਨੇ। ਕਹਿੰਦੇ ਜਿਹੜਾ ਡੁੱਬਿਆ ਹੋਇਆ ਉਹਦੀ ਨਿਸ਼ਾਨੀ ਕੀ ਆ, ਉਹਦੀ ਵਿਦਵਾਨ ਨਿਸ਼ਾਨੀ ਇਹ ਦੱਸਦੇ ਜੇ ਗੁਰੂ ਕਾ ਸਿੱਖ ਆ ਨਾ, ਉਹਦੇ ਡੁੱਬੇ ਦੀ ਨਿਸ਼ਾਨੀ ਇਹ ਆ ਵੀ ਉਹਦੇ ਕੋਲ ਅੰਮ੍ਰਿਤ ਵੇਲਾ ਚਲੇ ਜਾਏਗਾ, ਉਹਦਾ ਨਿਤਨੇਮ ਚਲੇ ਜਾਏਗਾ, ਉਹਦੀ ਰਹਿਤ ਬਹਿਤ ਰਹਿਣੀ ਬਹਿਣੀ ਸਾਰੀ ਚਲੇ ਜਾਏਗੀ, ਉਹਦਾ ਖਾਣਾ ਪੀਣਾ ਜਿਹੜਾ ਉਲਟ ਪੁਲਟ ਹੋ ਜਾਏਗਾ, ਉਹੋ ਜਿਹੀਆਂ ਬਦ ਫੈਲੀਆਂ ਉਹੋ ਜਿਹੇ ਕੁਕਰਮ ਕਰਨੇ ਸ਼ੁਰੂ ਕਰ ਦਏਗਾ ਜਿਹੜੇ ਗੁਰੂ ਦੀ ਮੱਤ ਤੋਂ ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਨੇ। ਇਹ ਡੁੱਬੇ ਹੋਏ ਦੀਆਂ ਨਿਸ਼ਾਨੀਆਂ ਨੇ। ਸੋ ਇਹ ਸਾਧ ਸੰਗਤ ਜੀ ਸ਼ਾਹੂਕਾਰ ਮਾਇਆ ਦੀ ਬਹੁਤੀ ਸਿਫਤ ਕਰ ਰਿਹਾ ਸੀਗਾ ਹੱਦ ਤੋਂ ਵੱਧ, ਅਤੇ ਭਗਤ ਜੀ ਨੇ ਫਿਰ ਇਸ ਨੂੰ ਸਿੱਖਿਆ ਦਿੰਦਿਆਂ ਹੋਇਆਂ ਇਸ ਗੋਂਡ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ। ਸ਼ਬਦ ਦੀ ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ
ਸੋ ਆਪਾਂ ਸਾਰੇ ਆਪਣੇ ਚਿੱਤ ਨੂੰ ਮਹਾਰਾਜ ਦੇ ਚਰਨਾਂ ਨਾਲ ਜੋੜਨਾ ਆ। ਸਾਹਿਬ ਜੀ ਕਿਰਪਾ ਕਰਨ, ਇਹ ਜਿਹੜੀ ਮਾਇਆ ਆ ਨਾ, ਇਹ ਜਿਵੇਂ ਗੁਜਰਾਨ ਮਾਤਰ ਹੀ ਸਾਡੇ ਕੋਲ, ਇਹਦੇ ਨਾਲ ਅਸੀਂ ਜੀਵਨ ਨਿਰਵਾਹ ਕਰ ਸਕੀਏ। ਬਾਹਲਾ ਲਾਲਚ ਜਿਹੜਾ ਸਾਡੇ ਅੰਦਰ ਆਇਆ ਨਾ, ਉਹ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰਕੇ ਦੂਰ ਹੋਵੇ, ਤਾਂ ਜੋ ਅਸੀਂ ਤੁਹਾਡੇ ਨਾਮ ਰੂਪੀ ਧਨ ਨੂੰ ਇਕੱਠਾ ਕਰ ਸਕੀਏ, ਨਾਮ ਦੇ ਵਿੱਚ ਸਾਡਾ ਚਿੱਤ ਜੁੜ ਸਕੇ, ਤੇਰੀ ਭਜਨ ਬੰਦਗੀ ਕਰ ਸਕੀਏ। ਸੋ ਭਗਤ ਜੀ ਸਾਧ ਸੰਗਤ ਜੀ ਸਿੱਖਿਆ ਰੂਪ ਦੇ ਵਿੱਚ ਬਚਨ ਕਹਿ ਰਹੇ ਹਨ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਨ। ਭਾਵੇਂ ਉਹ ਸ਼ਾਹੂਕਾਰ ਦੇ ਪ੍ਰਥਾਏ ਬਚਨ ਹਨ, ਪਰ ਇਹਦੇ ਵਿੱਚ ਸਾਨੂੰ ਵੀ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ। ਸਾਹਿਬ ਜੀ ਫਰਮਾ ਰਹੇ ਹਨ, ਖਸਮ ਮਰੈ ਤੋ ਨਾਰ ਨਾ ਰੋਵੈ। ਕਹਿੰਦੇ ਜਿਹੜੀ ਮਾਇਆ ਆ ਨਾ, ਉਹਦਾ ਜਿਹੜਾ ਖਸਮ ਹੈ, ਉਹਦਾ ਜਿਹੜਾ ਮਾਲਕ ਹੈ, ਜਿਹਨੇ ਇਹ ਧਨ ਦੌਲਤ ਕਮਾਇਆ ਹੁੰਦਾ ਹੈ ਨਾ, ਅਤੇ ਧਨ ਦਾ ਜਿਹੜਾ ਇਹ ਮਾਲਕ ਹੈ, ਜਦੋਂ ਕਹਿੰਦੇ ਉਹ ਮਰ ਜਾਂਦਾ ਆ ਨਾ, ਤੋ ਨਾਰ ਨਾ ਰੋਵੈ, ਤਦੋਂ ਕਹਿੰਦੇ ਉਹਦੀ ਜਿਹੜੀ ਨਾਰ ਘਰ ਵਾਲੀ ਜਿਹੜੀ ਇਹ ਮਾਇਆ ਆ ਨਾ, ਕਹਿੰਦੇ ਰੋਂਦੀ ਨਹੀਂ ਹੈ, ਵਿਰਾਗ ਨਹੀਂ ਕਰਦੀ ਹੈਗੀ, ਦੁੱਖ ਨਹੀਂ ਮਨਾਉਂਦੀ ਹੈ। ਕਿਉਂ ਨਹੀਂ ਮਨਾਉਂਦੀ ਹੈ? ਉਸ ਰਖਵਾਰਾ ਔਰ ਹੋਵੇ, ਕਹਿੰਦੇ ਉਸ ਮਾਇਆ ਦਾ ਰਖਵਾਰਾ ਰੱਖਣ ਵਾਲਾ, ਉਹਨੂੰ ਸੰਭਾਲਣ ਵਾਲਾ ਹੋਰ ਆ ਜਾਂਦਾ ਅੱਗੇ। ਜਦੋਂ ਪਹਿਲਾ ਚੜ੍ਹਾਈ ਕਰ ਜਾਂਦਾ ਨਾ, ਅਤੇ ਦੂਸਰਾ ਸਾਧ ਸੰਗਤ ਜੀ ਉਹਨੂੰ ਸੰਭਾਲਣ ਵਾਲਾ ਪਹਿਲੇ ਖੜ੍ਹ ਜਾਂਦਾ। ਹਰੇ ਪਿਓ ਮਾਂ ਬਾਪ ਚੜ੍ਹਾਈ ਨਹੀਂ ਕੀਤੇ ਹੁੰਦੇ, ਮੰਜੇ 'ਤੇ ਪਏ ਹੁੰਦੇ ਆ, ਉਹਦੇ ਅੱਗੇ ਪੁੱਤਰ ਧੀਆਂ ਸਾਧ ਸੰਗਤ ਜੀ ਪਹਿਲੇ ਵੰਡੀਆਂ ਪਾਉਣ ਲੱਗ ਪੈਂਦੇ ਵੀ ਇੰਨਾ ਹਿੱਸਾ ਮੈਂ ਸੰਭਾਲਣਾ, ਇੰਨੀ ਮਾਇਆ ਮੈਂ ਸੰਭਾਲਣੀ। ਇਹ ਪਹਿਲੇ ਸਾਧ ਸੰਗਤ ਜੀ ਦੌੜ ਲੱਗ ਜਾਂਦੀ, ਉਹਨੂੰ ਸੰਭਾਲਣ ਵਾਲੇ ਪਹਿਲੇ ਤਿਆਰ ਹੋ ਜਾਂਦੇ। ਕਹਿੰਦੇ ਨਾ ਵੀ ਇੱਥੇ ਉਸ ਰਖਵਾਰਾ ਔਰ ਹੋਵੇ, ਉਹਦੀ ਫਿਰ ਰੱਖਿਆ ਕਰਨ ਵਾਲਾ, ਉਹਨੂੰ ਰੱਖਣ ਵਾਲਾ, ਸੰਭਾਲਣ ਵਾਲਾ, ਔਰ ਉਹ ਕੀ ਹੋਰ ਆ ਜਾਂਦੇ ਹਨ। ਰਖਵਾਰੇ ਕਾ ਹੋਏ ਵਿਨਾਸ਼, ਜਿਹੜਾ ਉਹ ਮਾਇਆ ਨੂੰ ਰੱਖਣ ਵਾਲਾ ਨਾ, ਸੰਭਾਲਣ ਵਾਲਾ, ਕਹਿੰਦੇ ਜਦੋਂ ਉਹਦਾ ਵਿਨਾਸ਼ ਹੋ ਜਾਂਦਾ, ਨਾਸ਼ ਹੋ ਜਾਂਦਾ, ਖਤਮ ਹੋ ਜਾਂਦਾ, ਆਗੈ ਨਰਕ ਈਹਾ ਭੋਗ ਵਿਲਾਸ, ਉਹ ਇੱਥੇ ਇਸ ਲੋਕ ਦੇ ਵਿੱਚ ਉਸ ਮਾਇਆ ਦੇ ਨਾਲ ਭੋਗਾਂ ਨੂੰ ਭੋਗਦਾ ਹੋਇਆ, ਵਿਲਾਸ ਦਾ ਅਰਥ ਹੈ ਆਨੰਦ ਮਾਣਦਾ, ਭਾਵ ਜਿਹੜੀ ਉਹ ਮਾਇਆ ਆ ਉਹਨੂੰ ਮਾੜੇ ਪਾਸੇ ਖਰਚ ਕਰਕੇ, ਕੋਈ ਸ਼ਰਾਬਾਂ ਦੇ ਵਿੱਚ, ਕੋਈ ਜੂਆ ਖੇਡਣ ਦੇ ਵਿੱਚ, ਵੱਧ ਫੈਲੀਆਂ ਕਰਨ ਦੇ ਵਿੱਚ ਮਾੜੇ ਪਾਸੇ ਜਿਹੜਾ ਵਰਤਦਾ, ਕਹਿੰਦੇ ਇਹੋ ਜਿਹੜੇ ਕੰਮ ਕਰਕੇ ਨਾ ਉਹਨਾਂ ਦੇ ਆਨੰਦ ਨੂੰ ਭੋਗਤਾ ਲੈਂਦਾ ਆ ਜਿਉਂਦੇ ਜੀ, ਪਰ ਮਰਨ ਤੋਂ ਬਾਅਦ ਅੱਗ ਹੈ ਨਰਕ, ਅੱਗੇ ਨਰਕਾਂ ਦੇ ਵਿੱਚ ਉਹਨੂੰ ਸਾਧ ਸੰਗਤ ਜੀ ਜਾ ਕੇ ਦੁੱਖ ਭੋਗਣੇ ਪੈਂਦੇ। ਹੁਣ ਮਾਇਆ ਜਿਹੜੀ ਸਾਧ ਸੰਗਤ ਜੀ, ਜਿਵੇਂ ਵਿਦਵਾਨ ਲਿਖਦੇ ਨੇ, ਗੌਰਵ ਪ੍ਰਾਪਤ ਦਾਨ ਕਰੇ ਧਨ, ਧਨ ਸੰਗ੍ਰਹਿ ਕਹਿ ਗੌਰਵ ਨਹਿ ਜਨ, ਸਭ ਤੇ ਉੱਚੇ ਬਾਰਦ ਜੈਸੇ ਬਾਰਦ ਅਧੇ ਭਏ ਪੁੰਨ ਤੈਸੇ। ਕਹਿੰਦੇ ਜਿਹੜਾ ਨਾ ਧਨ ਨੂੰ ਗੌਰਵ ਪ੍ਰਾਪਤ ਕਰ ਧਨ ਕਰੇ, ਕਹਿੰਦੇ ਜਦੋਂ ਧਨ ਨੂੰ ਪ੍ਰਾਪਤ ਕਰਦਾ ਨਾ ਬੰਦਾ, ਅਤੇ ਉਹਦੀ ਲੋਕੀ ਵਡਿਆਈ ਕਰਦੇ, ਧਨ ਸੰਗ੍ਰਹਿ ਕਰ ਗੌਰਵ ਨਹਿ ਜਨ, ਜੇ ਧਨ ਨੂੰ ਇਕੱਠਾ ਕਰੀ ਜਾਵੇ, ਦਾਨ ਪੁੰਨਾ ਕਰੇ, ਫਿਰ ਕਹਿੰਦੇ ਉਹਦੀ ਵਡਿਆਈ ਨਹੀਂ ਹੁੰਦੀ ਹੈਗੀ, ਉਹ ਉੱਚਾ ਮਹਾਨ ਨਹੀਂ ਹੁੰਦਾ ਹੈ। ਕਿਵੇਂ? ਕਹਿੰਦੇ ਬਾਰਦ ਅਧੇ ਭਏ ਪੁੰਨ।